ਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰੀ ਅੰਨਪੂਰਨਾ ਦੇਵੀ ਨੇ ਕਿਹਾ ਕਿ ਔਰਤਾਂ ਨਾ ਸਿਰਫ ਵਿਕਾਸ ਦੀਆਂ ਲਾਭਪਾਤਰੀਆਂ ਨੇ ਸਗੋਂ 2047 ਤੱਕ ਵਿਕਸਿਤ ਭਾਰਤ ਲਈ ਸਭ ਤੋਂ ਸ਼ਕਤੀਸ਼ਾਲੀ ਪ੍ਰੇਰਕ ਸ਼ਕਤੀ ਵੀ ਨੇ। ਆਰਥਿਕ ਵਿਕਾਸ ਵਿਚ ਔਰਤਾਂ ਦੀ ਭੂਮਿਕਾ ਦਾ ਹਵਾਲਾ ਦਿੰਦੇ ਹੋਏ ਸ੍ਰੀਮਤੀ ਅੰਨਪੂਰਨਾ ਦੇਵੀ ਨੇ ਕਿਹਾ ਕਿ ਕਰੀਬ 1 ਕਰੋੜ ਔਰਤਾਂ 90 ਲੱਖ ਤੋਂ ਵੱਧ ਸਵੈ ਸਹਾਇਤਾ ਸਮੂਹਾਂ ਵਿਚ ਸੰਗਠਿਤ ਨੇ, ਜਿਨ੍ਹਾਂ ਵਿਚੋਂ 30 ਕਰੋੜ ਤੋਂ ਵੱਧ ਲਖਪਤੀ ਦੀਦੀ ਬਣ ਗਈਆਂ ਨੇ। ਉਨ੍ਹਾਂ ਇਹ ਵੀ ਕਿਹਾ ਕਿ ਮਿਸ਼ਨ ਸ਼ਕਤੀ ਅਤੇ ਮਿਸ਼ਨ ਪੋਸ਼ਣ 2.0 ਵਰਗੀਆਂ ਯੋਜਨਾਵਾਂ ਔਰਤਾਂ ਦੀ ਸੁਰੱਖਿਆ, ਦੇਖਭਾਲ ਅਤੇ ਆਰਥਿਕ ਹਿੱਸੇਦਾਰੀ ਨੂੰ ਉਤਸ਼ਾਹਿਤ ਕਰ ਰਹੀਆਂ ਨੇ। ਉਨ੍ਹਾਂ ਨੇ ਖੇਤਰ ਵਿਚ ਔਰਤਾਂ ਦੀ ਆਰਥਿਕ ਅਗਵਾਈ ਅਤੇ ਤੰਦਰੁਸਤੀ ਨੂੰ ਅੱਗੇ ਵਧਾਉਣ ਲਈ SCO ਭਾਈਵਾਲਾਂ ਨਾਲ ਤਜਰਬੇ ਸਾਂਝੇ ਕਰਨ ਅਤੇ ਸਹਿਯੋਗ ਨੂੰ ਡੂੰਘਾ ਕਰਨ ਲਈ ਦੇਸ਼ ਦੀ ਤਿਆਰੀ ਦੀ ਵੀ ਪੁਸ਼ਟੀ ਕੀਤੀ। ਭਾਰਤ ਵਿਚ ਜਰਮਨੀ ਦੇ ਰਾਜਦੂਤ ਫਿਲਿਪ ਵਿਕਰਮੈਨ ਨੇ ਕਿਹਾ ਕਿ ਭਾਰਤ ਨਵਿਆਉਣਯੋਗ ਊਰਜਾ ਦੇ ਖੇਤਰ ਵਿਚ ਇਕ ਆਲਮੀ ਲੀਡਰਸ਼ਿਪ ਭੂਮਿਕਾ ਨਿਭਾ ਰਿਹਾ ਹੈ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਤੇ ਜਰਮਨੀ ਵਿਚਕਾਰ ਹਰੀ ਅਤੇ ਨਿਰੰਤਰ ਰਹਿਣਯੋਗ ਵਿਕਾਸ ਭਾਈਵਾਲੀ ਕਾਮਯਾਬ ਰਹੀ ਏ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਵਪਾਰ, ਰਾਜਨੀਤੀ ਅਤੇ ਰਣਨੀਤਿਕ ਖੇਤਰਾਂ ਵਿਚ ਸਹਿਯੋਗ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਭਾਰਤ ਯੂਰਪੀਨ ਯੂਨੀਅਨ ਮੁਕਤ ਵਪਾਰ ਸਮਝੌਤੇ ਬਾਰੇ ਰਾਜਦੂਤ ਵਿਕਰਮੈਨ ਨੇ ਉਮੀਦ ਪ੍ਰਗਟਾਈ ਕਿ ਇਸ ਤੇ ਜਲਦ ਹੀ ਸਹਿਮਤੀ ਬਣ ਜਾਏਗੀ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਜਰਮਨ ਕੰਪਨੀਆਂ ਨੂੰ ਭਾਰਤ ਵਿਚ ਹੋਰ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIR ਕੱਲ ਅਮਰੀਕਾ ਵਿਚ ਹੋਏ ਦੂਜੇ ਪੈਕਸਿਲਿਕਾ ਸੰਮੇਲਨ ਵਿਚ ਭਾਰਤ ਨੇ 34 ਹੋਰ ਦੇਸ਼ਾਂ ਦੇ ਨਾਲ ਆਰਟੀਫਿਸ਼ਲ ਇੰਟੈਲੀਜੈਂਸ ਟੈਕਨੋਲੋਜੀਆਂ ਨੂੰ ਮਜ਼ਬੂਤ ਬਣਾਉਣ ਲਈ ਅਮਰੀਕਾ ਦੀ ਅਗਵਾਈ ਵਾਲੀ ਪਹਿਲਕਦਮੀ ਤੇ ਦਸਤਖਤ ਕੀਤੇ। ਆਰਥਿਕ ਮਾਮਲਿਆਂ ਲਈ ਅਮਰੀਕਾ ਦੇ ਵਿਦੇਸ਼ ਮੰਤਰੀ ਜੈਕਬ ਫੇਲਬਰਗ ਨੇ ਕਿਹਾ ਕਿ AI ਸੰਮੇਲਨ ਵਿਚ ਹਿੱਸਾ ਲੈਣ ਵਾਲੇ ਦੇਸ਼ਾਂ ਨੇ AI ਯੁੱਗ ਲਈ ਵਿਕਾਸ ਪੱਖੀ ਤੇ ਨਵੀਨਤਾ ਪੱਖੀ ਨੇਮਬੱਧ ਫੌਜ ਦੀ ਹਮਾਇਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਹੇਲਬਰਗ ਨੇ ਕਿਹਾ ਕਿ ਅਮਰੀਕਾ ਭਾਰਤ ਨਾਲ ਆਪਣੀ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਲਈ ਉਤਸ਼ਾਹਿਤ ਏ। ਉਨ੍ਹਾਂ ਨੇ ਦੁਵੱਲੇ ਸਬੰਧਾਂ ਨੂੰ 21ਵੀਂ ਸਦੀ ਦੇ ਸਭ ਤੋਂ ਅਹਿਮ ਮੁੱਦਿਆਂ ਵਿਚੋਂ ਇਕ ਦਸਿਆ। ਉਨ੍ਹਾਂ ਕਿਹਾ ਕਿ ਭਾਰਤ ਨਾਲ ਦੁਵੱਲੇ ਵਟਾਂਦਰੇ ਦੇ ਮੁੱਖ ਮੁੱਦਿਆਂ ਤੇ ਚਰਚਾ ਕੀਤੀ ਗਈ, ਜਿਸ ਵਿਚ ਕੁਆਡ ਦੇ ਟਰਸਟ ਪਹਿਲਕਦਮੀ ਸ਼ਾਮਲ ਏ। ਇਲੈਕਟ੍ਰਾਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਸਕੱਤਰ ਐਸ ਕ੍ਰਿਸ਼ਨਨ ਅਤੇ ਭਾਰਤੀ ਸਨਅਤ ਦੇ ਨੁਮਾਇੰਦਿਆਂ ਨੇ ਸੰਮੇਲਨ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ। ਭਾਰਤੀ ਵਫਦ ਨੇ ਸਨਅਤੀ ਆਗੂਆਂ ਨਾਲ ਸੈਮੀ ਕੰਡਕਟਰਾਂ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਲਚਕੀਲੀਆਂ ਟੈਕਨੋਲੋਜੀ ਸਪਲਾਈ ਲੜੀਆਂ ਵਿਚ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਆਸ਼ੂਰਾ ਏ ਮੁਹੱਰਮ ਪੂਰੀ ਸ਼ਰਧਾ ਤੇ ਸੰਜੀਦਗੀ ਨਾਲ ਮਨਾਇਆ ਜਾ ਰਿਹਾ ਹੈ। ਇਹ ਦਿਨ ਪੈਗੰਬਰ ਮੁਹੰਮਦ ਦੇ ਨਵਾਸੇ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਨੂੰ ਦਰਸਾਉਂਦਾ ਹੈ। ਹਜ਼ਰਤ ਇਮਾਮ ਹੁਸੈਨ ਨੇ ਕਰਬਲਾ ਵਿਚ ਸੱਚਾਈ, ਧਰਮ ਤੇ ਨਿਆਂ ਨੂੰ ਕਾਇਮ ਰੱਖਣ ਲਈ ਆਪਣੀ ਜਾਨ ਵਾਰ ਦਿੱਤੀਆਂ। ਇਸ ਮੌਕੇ ਤਾਜ਼ੀਆਂ ਜਲੂਸ ਕੱਢੇ ਜਾ ਰਹੇ ਨੇ। ਦਿੱਲੀ ਵਿਚ ਜਾਮਾ ਮਸਜਿਦ, ਨਿਜ਼ਾਮਉਦੀਨ ਓਖਲਾ ਅਤੇ ਮਹਰੌਲੀ ਸਮੇਤ ਵੱਖ ਵੱਖ ਥਾਵਾਂ ਤੇ ਮੁਹੱਰਮ ਦੇ ਜਲੂਸ ਕੱਢੇ ਜਾ ਰਹੇ ਨੇ। ਕਰਬਲਾ ਦੇ ਸ਼ਹੀਦਾਂ ਦੀ ਸਰਵਉੱਚ ਕੁਰਬਾਨੀ ਨੂੰ ਉਜਾਗਰ ਕਰਨ ਵਾਲੀਆਂ ਮਜਲਿਸਾਂ ਤੇ ਧਾਰਮਿਕ ਸਭਾਵਾਂ ਵੀ ਕਰਵਾਈਆਂ ਜਾ ਰਹੀਆਂ ਨੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ ਨੇ ਇਸ ਮੌਕੇ ਕਿਹਾ ਕਿ ਮੁਹੱਰਮ ਹਜ਼ਰਤ ਇਮਾਮ ਹੁਸੈਨ ਵੱਲੋਂ ਦਿੱਤੀ ਗਈ ਕੁਰਬਾਨੀ, ਹਿੰਮਤ ਤੇ ਹਮਦਰਦੀ, ਸੱਚਾਈ ਤੇ ਨਿਆਂ ਪ੍ਰਤੀ ਦ੍ਰਿੜ ਵਚਨਬੱਧਤਾ ਦੀਆਂ ਕਦਰਾਂ ਕੀਮਤਾਂ ਦੀ ਯਾਦ ਦਿਵਾਉਂਦਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਇਹ ਪਵਿੱਤਰ ਮੌਕਾ ਲੋਕਾਂ ਨੂੰ ਸਮਾਜ ਵਿਚ ਸਦਭਾਵਨਾ, ਸ਼ਾਂਤੀ ਅਤੇ ਆਪਸੀ ਸਤਿਕਾਰ ਦੇ ਬੰਧਨ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸ਼ੂਰਾ ਮੁਹੱਰਮ ਮੌਕੇ ਅੱਜ ਹਜ਼ਰਤ ਇਮਾਮ ਹੁਸੈਨ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕੀਤਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਹਜ਼ਰਤ ਇਮਾਮ ਹੁਸੈਨ ਬਹੁਤ ਸਾਰੇ ਲੋਕਾਂ ਨੂੰ ਸੱਚਾਈ ਅਤੇ ਨਿਆਂ ਦੀ ਪ੍ਰਾਪਤੀ ਵਿਚ ਦ੍ਰਿੜ ਰਹਿਣ ਲਈ ਪ੍ਰੇਰਿਤ ਕਰਦੇ ਨੇ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਹਿੰਮਤ ਅਤੇ ਦ੍ਰਿੜਤਾ ਦੀ ਤਾਕਤ ਦੀ ਯਾਦ ਦਿਵਾਉਂਦਾ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਸ੍ਰੀ ਰਾਮ ਜਨਮ ਭੂਮੀ ਤੀਰਥ ਕਸ਼ੇਤਰ ਟਰੱਸਟ ਦੇ ਚੜਾਵੇ ਤੇ ਦਾਨ ਨਾਲ ਜੁੜੇ ਕਥਿਤ ਗਬਨ ਦੇ ਮਾਮਲੇ ਵਿਚ ਦਰਜ ਪਹਿਲੀ FIR ਦੇ 8 ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ FIR ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ ਤੇ ਗਠਿਤ ਵਿਸ਼ੇਸ਼ ਜਾਂਚ ਟੀਮ SIT ਦੀ ਸਿਫਾਰਿਸ਼ ਤੋਂ ਬਾਅਦ ਸ੍ਰੀ ਰਾਮ ਜਨਮ ਭੂਮੀ ਪੁਲਿਸ ਥਾਣੇ ਵਿਚ ਦਰਜ ਕੀਤੀ ਗਈ ਸੀ। ਇਹ ਸ਼ਿਕਾਇਤ ਟਰੱਸਟ ਦੇ ਮੈਂਬਰ ਕ੍ਰਿਸ਼ਨ ਮੋਹਨ ਨੇ ਦਰਜ ਕਰਵਾਈ ਸੀ। ਵਿਸ਼ੇਸ਼ ਜਾਂਚ ਟੀਮ ਨੇ ਮੰਗਲਵਾਰ ਨੂੰ ਆਪਣੀ ਮੁੱਢਲੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਸੀ, ਜਿਸ ਤੋਂ ਬਾਅਦ ਕੱਲ ਕੇਸ ਦਰਜ ਕੀਤਾ ਗਿਆ। ਟਰੱਸਟ ਦੀ ਬੇਨਤੀ ਤੇ ਮੁੱਖ ਮੰਤਰੀ ਨੇ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਖੇਡਾਂ ਵਿਚ ਭਾਰਤ ਅਤੇ ਆਇਰਲੈਂਡ ਵਿਚਕਾਰ 2 20-20 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬੈਲਫਾਸਟ ਵਿਖੇ ਖੇਡਿਆ ਜਾਏਗਾ। ਇਹ ਮੈਚ ਸ਼ਾਮ 6 ਵਜੇ ਸ਼ੁਰੂ ਹੋਏਗਾ। ਭਾਰਤੀ ਟੀਮ ਦੀ ਕਪਤਾਨੀ ਸ਼੍ਰੇਯਸ ਅਯਰ ਕਰਨਗੇ। ਟੀਮ ਵਿਚ 15 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਵੀ ਸ਼ਾਮਲ ਨੇ। ਮਰਦਾਂ ਦੀ ਹਾਕੀ ਵਿਚ ਭਾਰਤ ਅੱਜ ਸ਼ਾਮ ਲੰਡਨ ਦੇ ਲੀ ਵੈਲੀ ਹਾਕੀ ਐਂਡ

0: ਯਾਰ ਰੈਡ ਡਿਲੀਸ਼ੀਅਸ ਸਿਲੈਕਟ ਬਾਰ ਉਸ਼ੀਨ ਜਾਂ ਯਾਂ ਬੋ ਯਾਰ ਯੈਲੋ ਡਿਲੀਸ਼ੀਅਸ ਦੇ ਨੋਚਿਨ ਵੈਰਾਇਟੀ ਖਚਿਕ ਅੰਬਰੀਜ਼ ਇੰਚ ਉਚਿਨ ਯਾਰ ਯਾ ਚੋਗਾ ਫਿਊਜੀਜ਼ ਇੰਚ ਬਹੁਤ ਸਾਰੇ ਮਤਲਬ 100 ਸੇ ਜ਼ਿਆਦਾ ਯਾਰ ਵੈਰਾਇਟੀ ਉਚਿਨ ਤੋ ਦੇ ਵੈਰਾਇਟੀ ਗਾਮਾ ਯਾਰ ਸਿਲੈਕਟ ਬਾਈਆਂ ਚਿਨ ਅਬ ਦੂੰ ਅਤੀ ਕਰਗਿਲ ਕੇਸ ਪੈਨੋ ਗਚ ਔਖਸ਼ਾ ਸੋ ਸਿੰਦਰ ਬਨਾ ਮੇਰਾ ਪਹਿਲਾ ਮਜ਼ ਇਸ ਗਲੋਬਲ ਵਾਰਮਿੰਗ ਛਾਨਾ ਕਾ ਤੋ ਦਰੇ ਪਹਿਲਾ ਗਾਤੀ ਮੈਕਸਿਮਮ ਸੇ ਮੈਕਸਿਮਮ ਟੈਂਪਰੇਚਰ 30 ਡਿਗਰੀ ਛਾਪਿਨ ਤਰੇ ਗਾਤੀ ਮੇ ਖੁਰਿਆ ਨੁਕ ਨਾ ਤੇ ਕੈਲਕੂਲੇਟ ਬਨਾ ਕਾ ਤੋ 35 ਡਿਗਰੀ ਸਾ ਪਿਛਾਨਾ ਕਾ ਤੋ ਦੇ ਪਲਾਂਟ ਪਲਸ ਸਪੈਸਿਫਿਕ ਟਾਈਮ ਟੈਂਪਰੇਚਰ ਚਥੋਪ ਚਿਨ ਗਾ ਵਜਹ ਸੇ ਖੁਏ ਕਾ ਬੀਅਰਿੰਗ ਛਾਚਿਨ ਖੁਏ ਬੀਅਰਿੰਗ ਛਾਨਾ ਕਾ ਤੋ ਖੁਏ ਕਾ ਫਲ ਪੁਖੁਰ ਚਿਨ ਫਲ ਪੁਖੁਰ ਬਨਾ ਕਾ ਤੋ ਖੁਏ ਪਾਰਟਿਕੁਲਰ ਟਾਈਮ ਚਿਕਾ ਖੋ ਦੀ ਐਪਲ ਦੀ ਜੰਦਾਨ ਕੁਸ਼ੁਮ ਸਮਿਨ ਚਿਨ ਸਮਿਨ ਮਨਾ ਮਨ ਅੰਗੀ ਖਾਲਾਨੁਕ ਅਪਕਮਿੰਗ 2-3 ਸਾਲ ਚਾਨੁਕ ਖਚੁਲ ਨਾ ਸ਼ਿਫਟ ਸੋ ਸੇ ਦੀ ਹਾਈ ਡੈਂਸਿਟੀ ਜੰਦਾਨੁਕ ਐਪਲ ਗਾਮਾ ਨਤੀ ਲਾਦਾ ਖਾਨੁਕ ਯੋ ਮੀ ਚਾਂਦ ਇਨ ਸਰਚ ਐਜ਼ ਅ ਬਨਾ ਡਿਊ ਟੂ ਗਲੋਬਲ ਵਾਰਮਿੰਗ ਵਜਹ ਸੇ
1: ਬਖਸ਼ਿਸ਼ ਅੱਬਾਸ ਸਾਹਿਬ ਮਨਾ ਅਰਦਮ ਮੌਜੂ ਚਾਨਾ ਦਖਸਾ ਯਾਰਾ ਦਰਨਾ ਨਤੀ ਕੁਲੀ ਮਲਾਬ ਕੁਸ਼ੂ ਲਖਸੂਕਸ ਮਨਾ ਨਤੀ ਖਤਲ ਲਾਦਾ ਖਾਨ ਮਨਾ ਮੌਜੂ ਚਾਨਾ ਨਤੀ ਮਿਮੋਸ ਕੁਲ ਲਾ ਦੁਤੁਖਸ ਕੋ ਜਿਕਮੀ ਲੋ ਸਜੂ ਕੀ ਨਤੀਸ ਰੂ ਜਿਕ ਮਿਹਨਤ ਬਸ ਦੀ ਯਾ ਸਕਿਆਤ ਕੁਨ ਵਾਜੀ ਸਲੰਗ ਮਲਖਸੂਕਸ ਕੁਨ ਗੇਤੇ ਰਿਆਬ ਨਾ ਦਿਗਨ ਵਾਤੀ ਫਲੂਨ ਰਿਯਲਾ ਚੀਕਾ ਨਤਾ ਲਖਤ ਯੂੰ ਹੋਤਾ ਯਾ ਮੈਂ ਥਾਨਾ ਜਾਨ ਦੁਤੁਖਸ ਨਤਾ ਅਫੈਕਟ ਰਿਵਾ ਜੂ ਕੀ ਨਤੀ ਅਸ਼ਾ ਕੁਸ਼ੂ ਨੇ ਕਾ ਯਾ ਰਾਜ਼ਰ ਨਾ ਸਪਿਨ ਜ਼ੇਰੇ ਐਕਸਟ੍ਰੀਮ ਜ਼ੇਰੇ ਜ਼ਦ ਜ਼ਾਤੀ ਯਾਨੀ ਡਿਜ਼ੀਜ਼ ਕੁਨ ਕੀ ਨਤੀ ਦਖਸਾ ਜ਼ਰ ਮੁਤੁਖ ਯੂੰ ਜ਼ਰੇਨ ਚੀਕ ਦੁਤੁਖਸ ਮਾਮਲਾ ਚ ਮਨ ਮਾਮੇ ਵਾਦਾ ਆਜੂ ਥਾਨਾ ਦਿਉਨਸ ਕੋਰਲਾ ਨਤੀ ਮਿਮੋਸ ਕੁਨਸ ਗਤੁਕ ਧਿਆਨ ਰਤਾ ਮਰੋ ਸ਼ਾਜਿਨ ਦਿਸ ਕੋ ਲੈਰੇ ਮੁਫਸਲ ਬਸੇ ਮੁਲਨ ਗਲਕ ਬਖਸ਼ਿਸ਼ ਅੱਬਾਸ
0: ਬਖਸ਼ਿਸ਼ ਸਾਹਿਬ ਦਿਆਨੁਕ ਨਤੀ ਸਿਖਤ ਪਾਲਾ 3-4 ਚੀਜ਼ ਸ਼ਿਕਾ ਦਿਹਾਨ ਤਾਮੋਰ ਸ਼ਿਨ ਇਨ ਕੇਸ ਆਫ ਨਤੇਸ ਬਿਮਾਰੀ ਨਤੀ ਦਿਲ ਚੰਗ ਮਲਖ ਸੂਸ ਲਾ ਯੋਂ ਨਤੀ ਆ ਨਤੀ ਚੰਗ ਮਲਖ ਸੂਸ ਕੇ ਇਲਾਵਾ ਨਤੀ ਦੀ ਛਾਸੁਨੀ ਕਾ ਯੋਂ ਐਪਲ ਦੀ ਕੇਸ ਅਨੁ ਨਤੀ ਜੈਸੇ ਕਿ ਚੁਲੀ ਕੁਸ਼ੂ ਯਾ ਬਾਕੀ ਚੀਜ਼ ਸਾਨੁ ਡਿਜ਼ੀਜ਼ ਤਰੇ ਸਥਾਨਾ ਕਾ ਤੋ ਦੀ ਟਾਈਮ ਪੀ ਕਾ 3-4 ਡਿਜ਼ੀਜ਼ ਮੇਨ ਹੋ ਸਰਿਆ ਜੈਸੇ ਕਿ ਪਹਿਲਾ ਬ੍ਰੋਨ ਟੇਲ ਮੌਤ ਜਿੰਚ ਡਿਜ਼ੀਜ਼ ਹੋ ਚਿਨ ਬਾਕੀ ਨਤਾ ਪਤਾ ਤੋ ਨਤੀ ਐਪਲ ਨਾ ਦੀ ਐਪ੍ਰਿਕੋਟਿਕਾ ਕੋਡਲਿੰਗ ਮੌਤ ਜਿੰਚ ਮਨਾ ਆਜ ਸੇ 20-30 ਸਾਲ ਪਹਿਲੇ ਚੱਲ ਰਿਹਾ ਜੈਸੇ ਜੀ ਕੋਡਲਿੰਗ ਮੌਤ ਜਿੰਚ ਡੁਲਿਨ ਔਰ ਯੰਗ ਡਿਜ਼ੀਜ਼ ਚਮਨ ਜੈਸੇ ਕਿ ਪੈਸਟ ਨਤਾ ਯੰਗ ਚੀ ਚੀ ਜੈਸੇ ਕਿ ਐਫਿਟਸ ਜੈਸੇ ਨਤੇ ਪੈਨਜ਼ ਸਰਿਆ ਦੀ ਸੁਮ ਡਿਜ਼ੀਜ਼ ਪੁਗਾਤੀ ਮੇਨਲੀ ਨਤਾ ਥੋਂ ਇੰਦੁਕ ਔਰ ਨਤੀ ਫਾਰਮਰ ਸਗਰ ਸੰਦਿਆ ਬਿੰਦੁਕ ਕੀ ਦੀ ਦੀ ਡਿਜ਼ੀਜ਼ ਸੁਮ ਯੋਂ ਜ਼ਰੇ ਤੋ ਪਹਿਲਾ ਖੁਰਾਂਗਸ ਬ੍ਰੋਨ ਟੇਲ ਮੌਤ ਜ਼ਖਨ ਪੁਗਾਤੀ ਕੁਸ਼ੀ ਕਨ ਯੋਂ ਚਾ ਹੋਚਿਨ ਸਰ ਜੈਸੇ ਕਿ ਚੁਲੀ ਕੁਸ਼ੀ ਕਾ ਦੀ ਮੇਨਲੀ ਜ਼ਿਆਦਾ ਇਨਫੈਸਟੇਸ਼ਨ ਪੁ ਹੋਚਿਨ ਐਸ ਕੰਪੇਅਰ ਟੂ ਕੁਸ਼ੂ ਚੁਲੀ ਕਾ ਜ਼ਿਆਦਾ ਯੋਂ ਸਰਿਆ ਦੀ ਬ੍ਰੋਨ ਟੇਲ ਮੌਤ ਪੁਜ਼ਰਨਾ ਅਬ ਬ੍ਰੋਨ ਟੇਲ ਮੌਤ ਜ਼ਰਨਾ ਇੱਕ ਇੱਕ ਪੈਸਟ ਚੀਨ ਯਾ ਡਿਜ਼ੀਜ਼ ਚੀਨ ਗਾ ਮਤਾ ਮਾਤੀ ਸਖਿਆਤ ਪਾਲਾ ਖੁੰਤਾ ਖੁੰਤੀ ਦੇ ਔਰਚਿਟ ਅਨੁ ਛੇਨ ਦੁੱਖ ਪਾਣਾ ਖੁੰਤਾ ਪਤਾ ਚਿਨ ਅਪ ਦੀ ਪੈਸਟ ਯਾ ਡਿਜ਼ੀਜ਼ ਸਟੇਜ ਹੋ ਮਤ ਪਹਿਲਾ ਖੁਰਾਕ ਹੋਏ ਲਾਰਵਾਈ ਸਟੇਜ ਹੋ ਚਿਨ ਇੱਕ ਸਟੇਜ ਕਹਿੰਦਾ ਲਾਰਵਾਈ ਦੇ ਕਹਿੰਦਾ ਐਡਲਟ ਗਿਰੇ ਨਾ ਖੋ ਫੁਰਿਆ ਚਿਨ ਜੈਸੇ ਕਿ ਬਿਆਮਾ ਲਪਸਾ ਗਿਰੇ ਫੁਰਿਆ ਚਿਨ ਤਾਂ ਅਪ ਦੀ ਕੰਟਰੋਲ ਪੂਗਾ ਚੋਗਾ ਬੋਕ ਸਾਹਮਣਾ ਕਰ ਦੋਗਾ ਕਿ ਫਾਰਮਰ ਉਨ ਲੱਚੀ ਸ਼ਿਕ ਦਿਹਾਨ ਜਪੋਰ ਗੋਸ਼ਿਨ ਕੀ ਅਬ ਜੈਸੇ ਕਿ ਔਰਗੈਨਿਕ ਦੇ ਜ਼ਿਆਦਾ ਸੇ ਜ਼ਿਆਦਾ ਗਾਤਾ ਦਰੇ ਤਵੱਜਹ ਬਾਰ ਗੋਸ਼ਿਨ ਕੀ ਔਰਗੈਨਿਕ ਤਰੀਕੇ ਕਾ ਗਾ ਚੋਗਾ ਤੇ ਜੀ ਸੁਨ ਕੰਟਰੋਲ ਬੋਕ ਔਰਗੈਨਿਕ ਵੇਵਸ ਜਦੋਂ ਦੇ ਗਾਤਾ ਲਦਾਖ ਔਰਗੈਨਿਕ ਗੁਰਿਨ ਤੋ ਗਸ ਗਤੀ ਸਖਤ ਪਾਲਾ ਔਰਗੈਨਿਕ ਵੇਵ ਗਾ ਚੋਗਾ ਔਰਗੈਨਿਕ ਤਰੀਕੇ ਕਾ ਗਾ ਚੋਗਾ ਦੀ ਡਿਜ਼ੀਜ਼ ਸੁਨ ਕੰਟਰੋਲ ਬਚਿਨ ਜਰੇ ਗਾ ਤੇ ਬੁਲਿਕ ਨਿੰਦਰ ਤਾਤ ਖਵਾ ਦੀ ਡਿਜ਼ੀਜ਼ ਪੁਚਪ ਸਟੇਜ ਗਾਇਰਾ ਪਹਿਲਾ ਜੇ 3-4 ਸਟੇਜ ਹੋ ਚਿਨ ਤੋ ਪਹਿਲਾ ਗਤੀ ਉਰਗੁਨ ਰਨ ਇੰਚ ਜਬ ਗਤੀ ਪਤਾਨ ਜੜੇ ਛਾਨਾ ਕਾ ਤੋ ਪਹਿਲਾ ਸਟੇਜ ਦੀ ਡੋਰਮੈਂਟ ਸਟੇਜ ਕਾਤੀ ਜਬ ਪਤਾਨ ਜੜੇ ਛਾਨਾ ਕਾ ਚਿਬਾ ਰੋਸ਼ਨ ਜ਼ਰ ਬਨਾ ਗਤੀ ਚਾਮਾ ਲਖ ਛੁਕਸ ਖਨੋਨੀ ਦੀ ਚਾਮਾ ਨੀ ਕਾ ਗਤੰ ਲੋਮਾ ਖਤਲ ਉਸ ਪੇ ਤਸਰ ਦੇ ਤੋ ਲੋਮਾ ਗਤਾ ਚਿਬਾ ਰੋਸ਼ਨ ਪਹਿਲਾ ਸਟੇਜ ਪੇ ਲੋਮਾ ਗਮਸ ਪ੍ਰੁਕ ਪਰ ਗੋਸ਼ ਲੋਮਾ ਸਪ੍ਰੁਕ ਸੇਨਾ ਕੁਸ਼ੂ ਯਾ ਚੁਲੀ ਕਾ ਲੋਮਾ ਮਾਮੀ ਜਕ ਚਾ ਦੇ ਲੋਮਾਨ ਗਮਾ ਬੁਆਨਾ ਕਾ ਤੋ ਦੀ ਇਰਦ ਗਿਰਦ ਝਾੜੂ ਤਾਂ ਸੇਨਾ ਦੀ ਲੋਮਾਨ ਜ਼ਦੂਸੇ ਥੈਨੇ ਮੈਤੁਕ ਚਾ ਮੈਤੁਕ ਪਨਾ ਚੇ ਚੰਦਰ ਪਨਾ ਦੇਗਾ ਰਾਜ ਦੀ ਸਟੇਜ ਚਾਰੋ ਮਾ ਦੁਖੋ ਦੀ ਲੋਮਾ ਬੋਏ ਸਟੇਜ ਪਿਕਾ ਖੋ ਐਡਲ ਸਟੇਜ ਆਨ ਲੈਪ ਸੋਚਿਨ ਤਾਨਾ ਖੋਸ ਠੁਲ ਤਾਂ ਮੈਂ ਸਟੇਜ ਪਾਨ ਲੈਪ ਸੋਚਿਨ ਯਾ ਖੋ ਰੈਸਟਿੰਗ ਪੀਰੀਅਡ ਆਨੂ ਲੈਪ ਸੋਚਿਨ ਦੀ ਤਾਂ ਸੇ ਖੋ ਲੋਮੇ ਕਾ ਦੁਖ ਸੋਚ ਨਾ ਕਤੋ ਖੋ ਬੁਤ ਸੇ ਕਯੋ ਸੇ ਕਯੋ ਮਨਾ ਨਾ ਤੇ ਦੂਸ ਦੂਸੇ ਮੈਤੁਕ ਪਾਨਾ ਕਤੋ ਖੋ ਦੇਮ ਡਿਸਟਰੋਇ ਚਿਨ ਤਾ ਆਪ ਨਾਤੀ ਫਾਰਮਰ ਖਚੇ ਗਿਸ ਦੇ ਕਾ ਚਾਂ ਧਿਆਨ ਤਾਂ ਮੈਂ ਦੇ ਦਿਨ ਨਾਨੂ ਦੁਆ ਮੈਂ ਮਜ਼ਦੂ ਨਾ ਕਤੋ ਖੋ ਚੇ ਚਿੰਦਰ ਬਨਾ ਯੰਗ ਡੁਲੇ ਯੋਂ ਸੇਨਾ ਜਿਗਾਤੀ ਦੀ ਚੁਲੀ ਇਰਦ ਗਿਰਦ ਯੋ ਪੀਦੀ ਸ਼ੁਮਬਰਖ ਸ਼ਾਨੂ ਖੋ ਸੋਂ ਸੇ ਦੁਖਚਿਨ ਸਰਿਆ ਅਬ ਦਿਆਨੂ ਖੋਸ ਖੁਰੀ ਸਟੇਜ ਚਿਚੀ ਕੰਪਲੀਟ ਬਸੇਨਾ ਖੋ ਦਿਆਂ ਠੁਲ ਪਤਾਂ ਦੁਖਚਿਨ ਅਬ ਠੁਲ ਤਾਂ ਸੇ ਦੁਖ ਪਨਾ ਰਗੁਨ ਪੁਰਹਰ ਖੋ ਦੀ ਹਾਈਬਰਨੇਸ਼ਨ ਜੈਸੇ ਖੋ ਇਨਐਕਟਿਵ ਸਟੇਜ ਅਨੋਲੋਸ਼ਿਨ ਅਬ ਜਬ ਗਾਤੀ ਅਲਤਾ ਮਾਰਚ ਅਪ੍ਰੈਲ ਓ ਮਨਾ ਕਾ ਤੋ ਅਬ ਖੋ ਅਬਲਿਕ ਗਰਮੀ ਥੋ ਬਨਾ ਕਾ ਤੋ ਦੀ ਦਿਨ ਦਾਂ ਠੁਲ ਉਨ ਗਾਂਗਮਾ ਕੁਲਿਆ ਕੁਲਿਆ ਚੀ ਅਸਿਨ ਸਰ ਜਬਨਾ ਦੀ ਅਬ ਯੰ ਇੱਕ ਸਟੇਜ ਚਲਦਾਂ ਮਸਟਰ ਚਿਨ ਅਬ ਦੇ ਗਨ ਦੇਨਾਂ ਬੁਲਿਕ ਗੇਨ ਲਸੋਸਨਾ ਲੋਮਾਨਿਕਾ ਖੋ ਯੰ ਬੁਲਿਕ ਲਾਰਵਾ ਸਟੇਜ ਇੰਚ ਕਟਰ ਪਿਲਰ ਸਟੇਜ ਇੰਚ ਖੋ ਗੇਨ ਲਥੁਲੇ ਸੋਸਨਾ ਗਾਤੀ ਲੋਮਾਨਿਕਾ ਚਿਨ